ਤੇਰੇ ਨਾਲ ਲਾਰੇ ਦੀ ਤੂਲਾ ਹੋਣ ਵਾਲੀ ਹੈ ਦਿਲ ਤੇਰਾ ਜਦੋਂ ਟੁੱਟੂਗਾ ਤਾਂ ਪਤਾ ਲੱਗੂਗਾ।

0: Welcome back to Club Mirchi. DJ Richard and Mirchi Oyontika ek saath. Main character syndrome allowed tonight because we are all born to shine.
1: ਚਾਟੇ ਰੱਖਣਾ ਜਿਹਨੇ ਭੰਗੜਾ ਪਾਉਣਾ ਪੰਜਾਬੀ ਆ ਗਿਆ ਕੁਚੇਲਾ ਓਏ।